0: ਸਰਜਨ ਹਰ ਸਰਜਿਓ ਅਰੇ ਜੇ ਵੀ ਕੋਕੋ ਕਮਨਿਆ।
1: ਬਾਰ ਬਾਰ ਵਰਹਨਾ ਪਤੀ ਵੀ ਜੋਗੇ ਜੁਰਤੀ ਵੀ ਜੋਗਣ ਮੋਰਲਾ ਨੋ ਗਹਿ ਕਾਟ ਹਾਂਭਲੀ ਅਨੇ ਪੋਤਾ ਨਾ ਮਨ ਨਾ ਮੋਰਲਾ ਨੇ ਹੰਭਾਲੇ